ਕਾਰਿਕਰਮ ਮਿੰਜਰਾਂ ਸੁਣਨੇ ਵਾਲੀਆਂ ਸਾਰੀਆਂ ਸਾੜੀਆਂ ਬੋਬੋ ਭੈਣਾਂ ਜੋ ਨਿਆਣਿਆਂ ਸਿਆਣਿਆਂ ਓ, ਨਿੱਕਿਆਂ ਨਿਆਣਿਆਂ ਓ, ਛੋਟਿਆਂ ਪਾਓ ਭੈਣਾਂ ਓ, ਤੁਹਾਂ ਸਾਰਿਆਂ ਤੁਹਾਡੀ ਬੜਕੀ ਬੋਬੋ ਯਾਨੀ ਵਰਸ਼ਕ ਟੋਸ਼ ਦੀ ਤਰਫ 'ਤੇ ਪਿਆਰ ਭਰੇ ਨਮਸਤੇ। ਤਾਂ ਕਿਆ ਹਾਲ ਚਾਲ ਹਨ ਤੁਹਾਡੇ? ਕਨੇ ਮੈਂ ਤਾਂ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਸੁਖੀ ਰਹਿਣ, ਸਮ੍ਰਿੱਧ ਰਹਿਣ, ਕਨੇ ਸਵੱਸਥ ਰਹਿਣ, ਹੈ ਨਾ ਜੀ? ਕਨੇ ਹੁਣ ਆਹਾਂ ਲੈ ਕੇ ਹਾਜ਼ਰ ਹੋਈ ਹੋ ਤੁਹਾਡਾ ਪਸੰਦੀਦਾ ਕਾਰਿਕ੍ਰਮ ਮਿੰਜਰਾਂ। ਕਨੇ ਆਹਾਂ ਆਪਣਿਆਂ ਬੜਕਿਆਂ ਭਾਊਆਂ ਪਹਿਲਾਂ ਹੀ ਗਲਾਈ ਦੇਣਾ ਕਿ ਇਸ ਕਾਰਿਕ੍ਰਮ 'ਚ ਅੱਜ ਤੁਹਾਡਾ ਕੋਈ ਕੰਮ ਨਹੀਂ ਹੈ, ਅੱਜ ਸਾਡੀਆਂ ਬੋਬੋ ਭੈਣਾਂ ਦਾ ਹੀ ਕੰਮ ਹੈ ਇਸ ਕਾਰਿਕ੍ਰਮ 'ਚ। ਕਨੇ ਆਪਣੀਆਂ ਬੋਬੋ ਭੈਣਾਂ ਮੈਂ ਗਲਾਉਣਾ ਚਾਹਾਂਗੀ ਕਿ ਕੁਥੀ ਕੰਮਾਂ ਦੇ ਐਂ ਲੱਗੀਆਂ ਨਾ ਤਾਂ ਫਟਾਫਟ ਹੱਥਾਂ ਧੋਈ ਕੇ, ਜੇ ਰੇਡੀਓ ਔਨ ਨਹੀਂ ਕੀਤਾ ਤਾਂ ਫਟਾਫਟ ਰੇਡੀਓ ਔਨ ਕਰਾਂ, ਕਹਿ ਕਿ ਤੁਹਾਂ ਫੋਨ ਕਰ ਗਈਆਂ ਤਾਂ ਹੀ ਸਾਡਾ ਇਹ ਜਿਹੜਾ ਕਾਰਿਕ੍ਰਮ ਹੈ ਸਹਿ ਕਾਮਯਾਬ ਹੋਣਾ। ਕਹਿੰਦੇ ਅੱਜ ਆਹਾਂ ਗੱਲਬਾਤ ਕਰਨੀ ਹੈ ਕਾਲੇ ਮਹੀਨੇ ਪਰ, ਯਾਨੀ ਕਿ ਬਰਸਾਤੀ ਭਾਦਰਪਦ ਵੀ ਬੋਲੀ ਸਕਦੇ ਤੁਸੀਂ, ਪਰ ਆਹਾਂ ਆਪਣੀਆਂ ਪਹਾੜੀਆਂ 'ਚ ਅਗਰ ਗੱਲ ਕਰੀਏ ਤਾਂ ਆਹਾਂ ਤਾਂ ਕਾਲਾ ਮਹੀਨਾ ਹੀ ਗਲਾਉਂਦੇ, ਹੈ ਨਾ ਜੀ? ਤਾਂ ਬੋਬੋ ਭੈਣੋ, ਮੈਨੂੰ ਲੱਗਾ ਤਾਂ ਮੇਰੀਆਂ ਬੋਬੋ ਭੈਣਾਂ ਜੁੜਨਾ ਜਿਹੜੀਆਂ ਸਹਿ ਸ਼ੁਰੂ ਹੋਈਆਂ, ਪਰ ਮੈਂ ਪਹਿਲਾਂ ਆਪਣੀ ਗੱਲ ਖਤਮ ਕਰ ਲੈਂਦੀ ਕਿ ਅੱਜ ਆਹਾਂ ਗੱਲ ਕਰਨੀ ਹੈ ਕਾਲੇ ਮਹੀਨੇ ਪਰ, ਠੀਕ ਹੈ ਜੀ? ਤਾਂ ਤੁਸੀਂ ਸਾਰੀਆਂ ਪੂਰੀਆਂ ਤਿਆਰੀਆਂ ਕਨੇ ਮੈਨੂੰ ਫੋਨ ਕਰਨਾ, ਕਨੇ

0: ਨਗਰੋਟੇ ਕੁਸ ਜਗ੍ਹਾ ਤੇ ਬੋਲਾ ਦੇ ਤੂੰ? ਹਾਂ ਚਾੜੀਏ ਤੇ ਬੋਲਾ ਦੇ ਤਾਂ ਕਿਆ ਬੋਲਣਾ ਚਾਹੇ ਆ ਜਹਾਂ ਕਾਲੇ ਮਹੀਨੇ ਪਰ ਗੱਲਬਾਤ ਕਰਨੀ ਹੈ ਤਾਂ ਤੂੰ ਕਿਵੇਂ ਕਿਵੇਂ ਮਨਾਉਂਦੇ ਕਾਲਾ ਮਹੀਨਾ?
1: ਮੈਡਮ ਜੀ
0: ਬੜੀ ਸਾਰੀ ਹਾਂਜੀ ਹਾਂਜੀ ਬੜੀਆਂ ਸਾਰੀਆਂ ਗੱਪਾਂ ਨੇ ਕਾਲੇ ਮਹੀਨੇ ਦੀਆਂ, ਤਾਂ ਮੈਂ ਇਹ ਚਾਹ ਦੀ ਵੀ ਜਿਹੜੀਆਂ ਮਿੰਜੋ ਨਹੀਂ, ਮੈਂ ਤਾਂ ਦੱਸਣੀਆਂ ਨਾ, ਪਰ ਮੈਂ ਇਹ ਚਾਹ ਦੀ ਵੀ ਜਿਹੜੀਆਂ ਮਿੰਜੋ ਨਹੀਂ ਵੀ ਪਤਾ ਨੇ, ਕਨੇ ਗ੍ਰਾਂ 'ਚ ਤਾਂ ਬੜਾ ਹੀ ਜ਼ਿਆਦਾ ਮੰਨਦੇ ਵੀ ਇਸ ਮਹੀਨੇ ਹੋ, ਤਾਂ ਕੁਛ ਮੈਂ ਤੁਹਾਡੇ 'ਤੇ ਵੀ ਸਿੱਖਾਂ, ਤਾਂ ਤੂੰ ਕਿਆ ਦੱਸਣਾ ਚਾਹੇ ਅੱਜ ਮਿੰਜੋ? ਹਾਂਜੀ ਚਲੀ ਨਹੀਂ ਜਾਂਦੀਆਂ, ਤਿੰਨੇ ਭੇਜਦੇ ਹਨ, ਹੈ ਨਾ, ਕਹਿੰਦੇ ਜਿਨ੍ਹਾਂ ਦੇ ਘਰ ਮਤਲਬ ਜਿਨ੍ਹਾਂ ਬਰਸਾਲਾ ਜਾਣਾ ਹੁੰਦਾ, ਕੰਨਿਆ ਜਿਹੜੀਆਂ ਮਤਲਬ ਵਿਹੋਈਆਂ ਹੁੰਦੀਆਂ, ਕਹਿੰਦੇ ਤਿੰਨੇ ਬਰਸਾਲਾ ਭੇਜਦੇ, ਤਾਂ ਦੇਖਾ ਪਹਿਲੇ ਤੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਹੈ ਨਾ, ਕਿਤਨੇ ਪਕਵਾਨ ਭੇਜਦੇ ਹਾਂ ਤਿੰਨਾਂ ਕੰਨੇ, ਖੂਬ ਸਾਰੀਆਂ ਤਿਆਰੀਆਂ ਕਰੀ ਕੇ ਮਤਲਬ ਰੌਣਕ ਲੱਗੀ ਜਾਂਦੀ ਘਰੇ 'ਚ, ਹੈ ਨਾ, ਤੁਹਾਡਾ ਵੀ ਹੈ ਲਈਏ ਰਿਵਾਜ, ਹੈ ਨਾ, ਰੋਟੀਆਂ ਰਾਟੀਆਂ ਵੀ ਤਲਦੇ, ਫਿਰ ਸੰਚੋਲੂ ਬਣਾਉਂਦੇ, ਇਹੀਆਂ ਦਿਲ ਰੱਖਣੇ ਹਾਂਜੀ ਕਰਾ ਦੇ ਕਿ ਮਨਾਉਂਦੇ ਵੀ ਹਨ, ਹੈ ਨਾ, ਹਾਂ, ਤਾਂ ਕਿਤਨਾ ਚਾਹ ਹੁੰਦਾ ਨਾ ਕਾਲਾ ਮਹੀਨਾ, ਜਿਹੜੇ ਜਿਨ੍ਹਾਂ ਦੇ ਤਾਂ ਨੇੜੇ ਤੇੜੇ ਵਿਆਹ ਹੁੰਦੇ ਨਾ, ਤਿੰਨੇ ਤਾਂ ਰਹਿੰਦੀਆਂ ਨਾ ਮੌਜਾਂ ਕੁੜੀਆਂ, ਹੈ ਨਾ, ਕਹਿੰਦੇ ਜਿਨ੍ਹਾਂ ਦੇ ਜੇ ਥੋੜ੍ਹੇ ਤੌਲੇ ਹੋਈ ਜਾਂਦੇ ਵਿਆਹ, ਤਾਂ ਅਸੀਂ ਤਾਂ ਵਿਚਾਰੀਆਂ ਨਿਆਲਦੀਆਂ ਨਿਆਲਦੀਆਂ ਸੁੱਕੀ ਜਾਂਦੀਆਂ, ਹੈ ਨਾ, ਕਿ ਬਈ ਕੱਲੂ ਦੀ ਆ ਇਹ ਮਹੀਨਾ ਉਹ ਹੈ, ਤਾਂ ਆਹ ਪਿਓਕੀਆਂ ਨੇ ਮਸੇ ਮਸੇ ਪੂਜਦੀਆਂ, ਹੈ ਨਾ, ਤਾਂ ਹੋਰ ਕਿਆ ਕਿਆ ਕਰਦੇ ਤੂੰ ਕਾਲੇ ਮਹੀਨੇ 'ਚ? ਸੰਜੇ ਦੀ ਵੀ ਜਗਾਉਂਦੇ ਰਸਤੇ 'ਚ? ਤੁਹਾਂ ਮੈਨੂੰ ਲੱਗਾ ਤਾਂ ਫੋਨੇ 'ਤੇ ਬੜੀ ਦੂਰ ਚੱਲੀਏ, ਤਾਂ ਮੈਨੂੰ ਤੁਸੀਂ ਦੱਸੀ ਸਕਦੇ ਕਿ ਇਹ ਜਿਹੜਾ ਦੀਆ ਰੱਖਦੇ ਹਾਂ ਸੰਜਾ ਵੇਲੇ, ਜਿਵੇਂ ਅੰਦਰ ਬਾਹਰ ਹੋ ਆਦਾ ਹੁੰਦਾ ਜਾਂ ਲੁਧਿਆੜਾ, ਤਾਂ ਕਿਸ ਵਾਸਤੇ ਰੱਖਦੇ? ਨਹੀਂ ਤਾਂ ਇਹ ਦੀਆ ਮਤਲਬ ਪਿਤਰਾਂ ਵਾਸਤੇ, ਕੁਛ ਵਾਸਤੇ ਹੁੰਦਾ ਇਹ ਦੀਆ? ਅੱਛਾ ਜੀ, ਰੋਟੀ ਰਾਟੀ ਵੀ ਮਣਸਦੇ ਤਾਂ? ਮਤਲਬ ਨਾ ਕਈਆਂ ਜਗ੍ਹਾ ਇਹ ਰਿਵਾਜ ਵੀ ਹੈ ਵੀ ਇਸ ਮਹੀਨੇ ਨਾ ਜਿਵੇਂ ਪਿਤਰਾਂ ਰੋਟੀ ਵੀ ਮਣਸਣੀ ਬਈ, ਫਿਰ ਕਿਉਂਕਿ ਇਸ ਤੋਂ ਬਾਅਦ ਸਿੱਧੇ ਨਹੀਂ, ਆਪਣੇ ਆਪਣੇ ਰਿਵਾਜ ਹਨ ਨਾ, ਅਲੱਗ ਅਲੱਗ ਗ੍ਰਾਂ ਦੇ ਅਲੱਗ ਅਲੱਗ ਇਸਦੇ ਰਿਵਾਜ ਹਨ ਨਾ, ਮੈਂ ਤਾਂ ਇਹੀਆਂ ਤੁਹਾਡੇ 'ਤੇ ਪੁੱਛਣਾ ਚਾਹਦੀ ਵੀ ਤੁਹਾਡੇ 'ਚ ਕਿਆ ਰਿਵਾਜ ਹੈ? ਅੱਛਾ, ਦੀਆ ਤਾਂ ਦਿੰਦੇ ਨਾ ਤੂੰ?
1: ਅੱਛਾ,
0: ਹਾਂ, ਕੋਈ ਵੀ ਦੇ ਸਕਦਾ ਘਰੇ ਦਾ, ਹੈ ਨਾ ਜੀ, ਤਾਂ ਦੇਖਾ ਕਿਤਨੇ ਅੱਛੇ ਸਾਡੇ ਰੀਤੀ ਰਿਵਾਜ ਹਨ, ਤਾਂ ਮੈਂ ਪੁੱਛਣਾ ਚਾਹੁੰਦੀ ਕਿ ਤੁਸੀਂ ਆਪਣੇ ਤਾਂ ਕੀ ਰੱਖਿਓ ਕਿ ਗਾਂ ਜਿਹੜੇ ਘਰੇ 'ਚ ਬੱਚੇ ਹਨ ਜੋ ਵੀ ਹਨ ਮੁੰਡੂ ਚਾਹੇ ਕੁੜੀਆਂ, ਤਾਂ ਤਿੰਨਾਂ ਕਰਨੇ ਵੀ ਤੁਸੀਂ ਇਹ ਚੀਜ਼ਾਂ ਡਿਸਕਸ ਕਰਦੇ ਕਿ ਨਹੀਂ? ਹਾਂ, ਬਹੁਤ ਅੱਛੀ ਗੱਲ, ਦੇਖਾ ਨਾ ਸਾਡਾ ਕਾਰਜਕ੍ਰਮ 'ਚ ਦੇਦੀਆਂ ਚੀਜ਼ਾਂ ਲੈਣੇ ਦਾ ਮਤਲਬ ਹੀ ਇਹ ਹੁੰਦਾ ਕਿ ਆਹਾਂ ਸਾਰੇ ਜਿਹੜੇ ਨਾ ਆਪਣੀ ਸੰਸਕ੍ਰਿਤੀ ਆਪਣੇ ਰੀਤੀ ਰਿਵਾਜਾਂ ਕਰਨੇ ਜੁੜਨ, ਹੈ ਨਾ, ਕਿਉਂਕਿ ਸਾਡੀ ਸੰਸਕ੍ਰਿਤੀ ਜਿਹੜੀ ਅਸੀਂ ਬੜੀ ਸਮਰਿੱਧ ਹੈ, ਬਿਲਕੁਲ ਬਿਲਕੁਲ, ਕਿਉਂਕਿ ਜੇ ਇਹ ਚੀਜ਼ਾਂ ਤਾਂ ਫਿਰ ਸਾਡੇ ਕੰਨੇ ਹੀ ਚੱਲੀ ਜਾਣੀਆਂ, ਹੈ ਨਾ, ਤਾਂ ਜੇ ਆਹ ਕੁਛ ਦੱਸੀ ਕੇ ਗਏ ਹੋਵੋਗੇ ਤਾਂ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਕਿ ਕਿਆ ਸਾਡੇ ਰੀਤੀ ਰਿਵਾਜ਼ ਥੇ, ਸਾਡੀਆਂ ਦਾਦੀਆਂ ਪੜਦਾਦੀਆਂ ਮਾਂ ਸਾਡੀਆਂ ਕਿਆ ਕਰਦੀਆਂ ਥੀਆਂ, ਤਾਂ ਬੱਚੇ ਅਜੇ ਤਾਂ ਗਿਆਨ ਦੇਣਾ ਸ਼ੁਰੂ ਕਰਗੇ ਤਾਂ ਵੱਡੇ ਹੋਣੇ ਤੱਕ ਤਿੰਨਾਂ ਦੇ ਦਿਮਾਗੇ 'ਚ ਬਿਲਕੁਲ ਫਿੱਟ ਬੈਠੀ ਜਾਣੀਆਂ ਗੱਲਾਂ, ਹੈ ਨਾ ਜੀ, ਤਾਂ ਤੁਸੀਂ ਸਾਰੇ ਕਾਰਜਕ੍ਰਮ ਸੁਣਦੇ ਧਰਮਸ਼ਾਲਾ ਦੇ? ਖਰੇ ਲੱਗਦੇ? ਦਿਲ ਰੱਖਣੇ ਗੁਲਾ ਦੇ ਕਿ ਸੱਚੀ ਖਰੇ ਲੱਗਦੇ? ਨਹੀਂ ਜੇ ਨਹੀਂ ਲੱਗਦੇ, ਨਹੀਂ ਲੱਗਦੇ ਹੁਣ ਖਰੇ, ਤਾਂ ਤੂੰ ਗਲਾਈ ਸਕਦੇ ਕਿ ਨਹੀਂ ਲੱਗਾ ਦੇ ਖਰੇ? ਅੱਛਾ ਜੀ, ਚਲੋ ਚਲੋ, ਨਹੀਂ ਜੀ ਨਹੀਂ ਵੀ ਖਰੇ ਲੱਗਣ ਤਾਂ ਆਹ ਸੁਧਾਰ ਕਰੀ ਸਕਦੇ ਨਾ, ਕਿਉਂਕਿ ਆਹ ਤਾਂ ਜਿਹੜੇ ਸਾਡੇ ਸਰੋਤਾ ਨੇ ਸਾਂਝੋ ਬੜੇ ਪ੍ਰਿਯ ਹਨ, ਹੈ ਨਾ, ਕਹਿੰਦੇ ਸਾਡੀਆਂ ਬੋਬੋ ਭੈਣਾਂ ਜਿਹੜੀਆਂ ਹਨ, ਤਾਂ ਸਹਿ ਅਗਰ ਗਲਾਈ ਦਿਨ ਤਾਂ ਹਾਂਜੀ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ, ਕਿਉਂਕਿ ਸਾਡੇ ਜਿਹੜੀਆਂ ਬੋਬੋ ਭੈਣਾਂ ਹੁੰਦੀਆਂ ਨਾ ਪੂਰਾ ਦਿਨ ਭਰ ਕੰਮ ਕਾਜ, ਹੈ ਨਾ, ਤਾਂ ਇਸ ਦੇ ਬਾਵਜੂਦ ਵੀ ਤੁਸੀਂ ਸਾਡੇ ਕੰਨੇ ਜੁੜੇ ਹੋ ਰਹਿੰਦੇ, ਇਹ ਸਾਡੀ ਖੁਸ਼ੀ ਹੈ ਜਿਹੜਾ ਅਸੀਂ ਦੁੱਗਣਾ ਕਰੀ ਦਿੰਦਾ। ਹਾਂਜੀ, ਤਾਂ ਤੁਹਾਨੂੰ ਨਾਂ ਕਿਆ ਦੱਸਿਆ ਆਪਣਾ?
1: ਮੀਨੂ।
0: ਤਾਂ ਮੀਨੂ ਜੀ

0: ਪੂਨਮ ਕੁੱਥੋਂ ਤੇ ਬੋਲਾ ਦੇ?
1: ਗਣਾ ਗਣਾ
0: ਗਣਾ
1: ਹਾਂਜੀ,
0: ਇਹ ਜਿਹੜਾ ਦਰੰਗਾ ਪਾਸੇ ਪਿਆ?
1: ਨਹੀਂ ਮੈਮ, ਬਗਲੀ ਕੇ ਪਾਸ।
0: ਅੱਛਾ ਜੀ, ਤਾਂ ਕਾਰਜਕ੍ਰਮ ਸੁਣਾ ਦੇ ਤੁਸਾਂ।
1: ਹਾਂਜੀ ਮੈਮ,
0: ਕਿਆ ਬੋਲ,
1: ਹਰ ਰਵਿਵਾਰ ਕੋ ਸੁਣਤੇ ਹੈ।
0: ਕਿਆ ਬਾਤ ਹੈ, ਖਰਾ ਲੱਗਦਾ ਤੁਹਾਨੂੰ?
1: ਹਾਂਜੀ ਮੈਡਮ ਜੀ।
0: ਅੱਛਾ ਜੀ, ਤਾਂ ਕਿਆ ਖਰਾ ਲੱਗਦਾ ਇਸ ਕਾਰਜਕ੍ਰਮ 'ਚ?
1: ਮੈਮ ਖਰਾ ਲੱਗਦਾ ਮੈਮ, ਕੋਈ ਗੱਲਬਾਤ ਕਰਨਾ ਅੱਛਾ ਲੱਗਦਾ ਤੁਹਾਨੂੰ।
0: ਚਲੋ ਬੜੀ ਅੱਛੀ ਗੱਲ ਹੈ, ਤਾਂ ਅੱਜ ਵਿਸ਼ੇ ਸੁਣਿਆ ਤੂੰ? ਹਾਂ ਜਹਾਂ ਗੱਲਬਾਤ ਕਰਾ ਦੇ ਕਾਲੇ ਮਹੀਨੇ ਪਰ।
1: ਹਾਂਜੀ ਮੈਮ, ਨਾ ਚਾਰ ਰੋਣੀ ਸਾਰੀਆਂ ਰੋਟੀਆਂ ਰਾਟੀਆਂ ਬਣਾਉਂਦੇ, ਪਕੌੜੇ ਬਣਾਉਂਦੇ, ਪਕੌੜੇ ਬਣਾਉਂਦੇ।
0: ਹਾਂ ਤਾਂ ਸਹਿਤਾ ਹੋਈ ਆ ਨਾ ਅਗਲਾ, ਪਰ ਆਹ ਇਸ ਮਹੀਨੇ 'ਚ ਕਿਆ ਕਿਆ ਵਿਸ਼ੇਸ਼ਤਾ, ਕਾਲੇ ਮਹੀਨੇ ਤੋਂ ਬਾਅਦ ਜਲੂ ਸੈਰ ਸੈਰੀ ਦੀ ਸੰਗਰਾਂਦ ਆਉਂਦੀ ਨਾ, ਅਤੇ ਇਸ ਪਰ ਤਾਂ ਆਹਾਂ ਅਗਲੇ ਤਵਾਰੇ ਉਹ ਗੱਲ ਕਰਗੇ ਨਾ, ਜਾਂ ਸੈਰੀ ਦੇ ਨੇੜੇ ਤੇੜੇ ਗੱਲ ਕਰਗੇ, ਹੈ ਨਾ? ਪਰ ਅੱਜ ਆਹਾਂ ਗੱਲ ਕਰਾਂ ਦੇ ਕਿ ਕਾਲੇ ਮਹੀਨੇ ਦਾ ਕਿਆ ਮਹੱਤਵ ਹੈ ਸਾਡੇ ਇੱਥੋਂ ਡਿਸਟ੍ਰਿਕਟ ਕਾਂਗੜੇ 'ਚ, ਤਾਂ ਬੜਾ ਭਰੀ ਮੰਨਦੇ ਇਸ ਮਹੀਨੇ ਉਹ।
1: ਹਾਂਜੀ ਮੈਮ, ਕਾਲੇ ਮਹੀਨਾ ਜੋਤ ਜਾਤ ਲਗਾਉਂਦੇ ਬਾਬੇ ਹੋ ਮਾਤਾ ਹੋ,
0: ਹਾਂਜੀ
1: ਉਹੀ ਕਰਦੇ ਕਹਿੰਦੇ, ਪੂਜਾ ਪਾਠ ਕਰਦੇ ਤਾਂ ਤੁਹਾਨੂੰ ਪਤਾ ਹੀ ਹੈ।
0: ਬਿਲਕੁਲ ਬਿਲਕੁਲ, ਕਹਿੰਦੇ ਬੋਲਦੇ ਵੀ ਜਿਤਨੇ ਵੀ ਯੱਗ ਜਾਂ ਜੋ ਵੀ ਜਿਤਨੇ ਵੀ ਧਰਮ ਕਰਮ ਇਸ ਮਹੀਨੇ 'ਚ ਲੋਕ ਜ਼ਿਆਦਾ ਕਰਦੇ, ਹਵਨ ਪਾਠ ਜ਼ਿਆਦਾ ਕਰਦੇ, ਹੈ ਨਾ
1: ਮੈਮ, ਫਿਰ ਰੋਟੀ ਰਾਟੀ ਪੂਜਦੇ ਸ਼ਾਮੀ ਉਹ ਪਿਤਰਾਂ ਉਹ ਪੰਤ।
0: ਅੱਛਾ ਪੂਜਦੇ ਤੁਸਾਂ ਵੀ?
1: ਹਾਂਜੀ
0: ਐਕਚੁਲੀ ਕਿਆ ਹੁੰਦਾ ਨਾ ਕਿ ਜਿਵੇਂ ਸਾਡੇ ਇੱਥੋਂ ਕਾਂਗੜੇ ਦਾ ਕਿਹਾ ਹੈ ਨਾ ਕਿ ਹਰ 10 ਕਦਮਾਂ ਬਾਅਦ ਬੋਲੀ ਵੀ ਬਦਲੋਈ ਜਾਂਦੀ, ਕਹਿੰਦੇ ਮਤਲਬ ਰਿਵਾਜ਼ ਵੀ ਬਦਲੋਈ ਜਾਂਦੇ। ਕਾਂਗੜਾ ਬਹੁਤ ਵੱਡਾ ਹੈ ਨਾ, ਤਾਂ ਕਈਆਂ ਜਗ੍ਹਾ ਕਰਦੇ, ਕਈਆਂ ਜਗ੍ਹਾ ਧੂਪ ਬੱਤੀ ਕਰਦੇ, ਸਮਝਾਇਓ ਇਸ ਮਹੀਨੇ। ਤਾਂ ਮੈਂ ਇਹ ਪੁੱਛਣਾ ਚਾਹੁੰਦੀ ਕਿ ਜਿਹੜੇ ਤੁਸੀਂ ਰੋਟੀ ਮਣਸਦੇ, ਤਾਂ ਇਸਦਾ ਕਿਆ ਮਹੱਤਵ ਹੈ ਬਈ?
1: ਮੈਮ ਇਸ ਮਹੀਨਾ ਮਤਲਬ ਜਿਹੜੇ ਪਿਤਰ ਹੁੰਦੇ ਹਾਂ ਤਿੰਨੇ ਰੋਟੀ ਪੂਜਦੇ, ਮਤਲਬ ਇਸ ਮਹੀਨਾ ਤੇਰੀ ਗਾਈਓ ਦੇਣ ਦੇ।
0: ਅੱਛਾ ਮਤਲਬ ਤਿੰਨੋਂ ਟਾਈਮ ਦੇਣੀ ਪਿਆਗਾ ਦੁਪਹਿਰਾਂ ਸੰਝਾ?
1: ਮੈਮ ਨਹੀਂ ਮੈਮ, ਸ਼ਾਮ ਕੋ ਸ਼ਾਮੀ ਪੂਜਣੀ ਕਹਿੰਦੇ ਸਵੇਰੇ ਦੇ ਦੇਣੀ।
0: ਅੱਛਾ
1: ਜੋ ਵੀ ਪੂਜਦੇ ਹਾਂਜੀ, ਜਿਵੇਂ ਪਤਰੇ 'ਚ ਕਦੂਏ ਦੇ ਪਤਰੇ 'ਚ ਪੂਜ ਦੇਣੀ ਕੋ ਕੈਸ ਵਿੱਚ।
0: ਇੰਨਾ ਹੁਣ ਪੂਜੇ ਤੁਸਾਂ ਬਿਲਕੁਲ ਠਿਕਾਣੇ ਦੇ, ਮੈਂ ਇਹ ਪੁੱਛਣਾ ਚਾਹਦੀ ਸੀ ਕਿ ਕਦੂਏ ਦੇ ਪਤਰੇ ਪਰ ਪੂਜਦੇ ਕਿ ਕਿਆਂ ਪੂਜਦੇ ਬਈ?
1: ਕਦੂਏ ਦੇ ਪਤਰਾਂ ਪਰ ਹੀ ਪੂਜਦੇ।
0: ਹਾਂ ਬਿਲਕੁਲ, ਇਹ ਰਿਵਾਜ਼ ਹੈ ਮਤੀਆਂ ਜਗ੍ਹਾ ਇਹ ਰਿਵਾਜ਼ ਨਾ।
1: ਬਾਬੀਆਂ ਜੋਤ ਲਗਾਉਂਦੇ, ਫਿਰ ਮਾਤਾ ਹੁੰਦੇ ਹਾਂਦੀਆਂ ਤਿੰਨ ਜੋਤ ਲਗਾਉਂਦੇ ਆ।
0: ਹਾਂਜੀ ਕਹਿੰਦੇ ਸੰਝਾ ਦੇ ਜਿਹੜਾ ਦੀਆ ਦਿੰਦੇ ਇਸ ਮਹੀਨੇ ਸਪੈਸ਼ਲ, ਇੱਕ ਦੀਆ ਬਲਦਾ ਲੰਬੀ ਬਾਤੀ ਵਾਲਾ, ਤਾਂ ਸਭ ਹੀ ਪਿਤਰਾਂ ਹੀ ਜਾਂਦਾ?
1: ਮੈਮ ਜੇ ਅੰਦਰ ਤਾਂ ਹਾਂ ਅਲੱਗ ਹੀ ਜੋਤ ਜਲਾਉਂਦੇ ਕਹਿੰਦੇ ਬਾਬੇ, ਸਹਿ ਪਿਤਰਾਂ ਦਾ ਤਾਂ ਹਾਂ ਬਾਹਰ ਜਲਾਉਂਦੇ, ਉਹਨੀਆਂ ਆਂਗਣੇ 'ਚ ਜਲਾਉਂਦੇ।
0: ਹਾਂ ਇੱਕ ਦੀਆ ਬਾਲਦੇ ਨਾ ਇਸ ਮਹੀਨੇ ਸਪੈਸ਼ਲ, ਜਿਹੜਾ ਬਾਹਰ ਰੱਖਦੇ। ਹਾਂ
1: ਆਂਗਣੇ 'ਚ ਬਾਲਦੇ।
0: ਹਾਂ ਤਾਂ ਦਿਖਾ ਸਾਡੇ ਜਿਹੜੇ ਰੀਤੀ ਰਿਵਾਜ਼ ਹਨ ਕਿਤਨੇ ਸਮਰਿੱਧ ਹਨ, ਹੈ ਨਾ, ਕਿ ਬੜਾ ਮਜ਼ਾ ਆਉਂਦਾ ਕਹਿੰਦੇ ਇਹਨਾਂ ਚੀਜ਼ਾਂ ਓ ਕਰਨੇ 'ਚ ਵੀ, ਕਹਿੰਦੇ ਕੰਨੇ ਕੰਨੇ ਪੂਜਾ ਪਾਠ ਵੀ ਹੋਈ ਜਾਂਦਾ, ਸਭ ਕੁਛ ਹੋਈ ਜਾਂਦਾ, ਹੈ ਨਾ ਜੀ? ਤਾਂ ਤੁਸੀਂ ਆਪਣੇ ਤੱਕ ਹੀ ਸੀਮਿਤ ਰੱਖੇ ਹੋਏ ਰੀਤੀ ਰਿਵਾਜ਼, ਕੀ ਗਾਂ ਬੱਚੇ ਵੀ ਦੱਸਾ ਦੇ?
1: ਗਾਂ ਬੱਚੇ ਵੀ ਦੱਸਾ ਦੇ, ਮੁੰਨੀ ਲਗਾਈ ਦਿੰਦੀ ਜੋਤ ਜਾਤ।
0: ਹਾਂ ਬੜੀ ਅੱਛੀ ਗੱਲ ਹੈ, ਕਿਉਂਕਿ ਬੱਚਿਆਂ ਹੀ ਦੱਸਣਾ ਨਾ ਬਹੁਤ ਜ਼ਰੂਰੀ ਹੈ, ਐਸਾ ਨਾ ਹੋਇਆ ਕਿ ਇਹ ਰਿਵਾਜ਼ ਸਾਡੇ ਤੱਕ ਹੀ ਸੀਮਿਤ ਰਹੀ ਹਨ। ਤਾਂ ਕੋਈ ਨੌਂ ਸੌਂ ਵਿਆਹਤੀ ਵੀ ਹੈ ਤੁਹਾਡੇ ਘਰੇ 'ਚ, ਬਰਸਾਲਾ ਬਰਸੂਲਾ ਜਾਣੇ ਵਾਲੀ ਹੈ ਕੋਈ? ਮਤਲਬ ਨਾ ਇਹ ਮਸੈ ਮਸੈ ਪੁੱਛਦੇ ਕਾਲੇ ਮਹੀਨੇ ਤੱਕ, ਹੈ ਨਾ? ਕਿਤਨਾ ਮਤਲਬ ਜਿਹੜੀਆਂ ਨੌਈਆਂ ਵਿਆਹ ਵਾਲੀਆਂ ਆਉਂਦੀਆਂ, ਕਿਤਨਾ ਤੇ ਇਹਨਾਂ ਦੇ ਮਨ 'ਚ ਖੁਸ਼ੀ ਹੁੰਦੀ ਕਿ ਹੁਣ ਇੱਕ ਮਹੀਨਾ ਹਾਂ ਪਿਓ ਕਈਆਂ ਨੇ ਰਹਿਣਾ ਜਾਈ ਕੇ, ਹੈ ਨਾ? ਬਿਲਕੁਲ ਬਿਲਕੁਲ, ਕਹਿੰਦੇ ਸਭ ਤੋਂ ਵੱਡੀ ਗੱਲ ਪਤਾ ਕਿਆ ਹੁੰਦੀ, ਬੋਲਦੇ ਸਹੁਰੀਆਂ ਨੇ ਜਾਂਦੀ ਕੁੜੀ ਤਾਂ ਦੂਆ ਜਨਮ ਹੁੰਦਾ, ਹੈ ਨਾ? ਚਾਹੇ ਤੁਸੀਂ ਜਿਤਨਾ ਮਰਜ਼ੀ ਤੀ ਸਹੀ ਉਹ ਮਤਲਬ ਐਕਸਪਰਟ ਕਰੀ ਕੇ ਭੇਜਿਆ, ਪਰ ਸਹੁਰੀਆਂ ਨੇ ਜਾਈ ਕੇ ਜਿਹੜਾ ਹੁੰਦਾ ਨਾ ਫਰੀ, ਨਵਾਂ ਹੁੰਦਾ, ਤਾਂ ਬੋਲਦੇ ਵੀ ਕੁੜੀਆਂ ਦਾ ਦੂਆ ਜੀਵਨ ਹੁੰਦਾ, ਹੈ ਨਾ? ਫਿਰ ਤੇਥੋਂ ਕਿਆ ਕਿਆ ਹੋਇਆ ਸਾ ਜਾਈ ਕੇ ਆਪਣੇ ਪਿਓਕੀਆਂ ਨੇ ਸਾਰੀਆਂ ਸੁਣਾਉਣਾ ਵੀ ਹੁੰਦਾ, ਹੈ ਨਾ? ਅੱਛੀਆਂ ਅੱਛੀਆਂ ਗੱਪਾਂ ਸੁਣਾਉਣੀਆਂ ਹੁੰਦੀਆਂ, ਹੈ ਨਾ? ਤਾਂ ਚਲੋ ਕਿਆ ਨਾਂ ਦੱਸਿਆ ਤੁਸੀਂ ਆਪਣਾ?
1: ਮੈਮ
0: ਪੂਨਮ। ਪੂਨਮ ਜੀ ਤੁਸੀਂ ਇਸ ਕਾਰਜਕ੍ਰਮ 'ਚ ਜੁੜੇ, ਤਾਂ ਵੈਸੇ ਸਾਰੇ ਕਾਰਜਕ੍ਰਮ ਸੁਣਦੇ ਤੁਸੀਂ?
1: ਮੈਮ ਤਾਂ ਹਾਂ, ਤਾਂ ਸਵੇਰੇ ਤੇ 6 ਵਜੇ ਤੇ ਲਗਾਈਂਦੇ ਰੇਡੀਓ, ਉਸ ਦਿਨ ਭਜਨ ਜਿਹੜੇ ਲੱਗਦੇ ਸੁਣ ਲੱਗੇ ਹੀ ਰਹਿੰਦਾ।
0: ਤਾਂ ਮਿੰਜਰਾ ਕਾਰਜਕ੍ਰਮ ਹਰ ਵਾਰੀ ਸੁਣਦੇ?
1: ਮੈਮ ਕੁਛ ਵਾਰੀ ਨਹੀਂ ਵੀ ਰਹਿ ਯਾ ਤਾਂ ਨਹੀਂ ਵੀ ਸੁਣਦੇ,
0: ਅੱਛਾ ਜੀ
1: ਕੰਮ ਬਿਜੀ ਹੋ ਜਾਣ ਕੰਮੇ 'ਚ ਤਾਂ।
0: ਖਰਾ ਲੱਗਦਾ ਸੁਣਨਾ?
1: ਹਾਂਜੀ ਖਰਾ ਲੱਗਦਾ, ਖੇਤਾਂ ਖੂਤਾਂ ਦਾ ਕੰਮ ਵੀ ਲੱਗੇ ਪਾਉਂਦੇ ਤਾਂ।
0: ਅੱਛਾ

0: ਤਾਂ ਤੁਸੀਂ ਇਸ ਕਾਰਜਕ੍ਰਮ 'ਚ ਜੁੜੇ, ਤੁਹਾਡਾ ਮਤਾ ਮਤਾ ਧੰਨਵਾਦ। ਇਹ ਸੁਣਦੇ ਰਿਹਾ ਤੁਸੀਂ ਆਕਾਸ਼ਵਾਣੀ ਧਰਮਸ਼ਾਲਾ, ਕਹਿੰਦੇ ਜੁੜਨੇ ਤਈਆਂ ਇੱਕ ਵਾਰੀ ਫਿਰੀ ਤੇ ਤੁਹਾਡਾ ਧੰਨਵਾਦ। ਤਾਂ ਭਾਈ ਇਹ ਕਾਰਜਕ੍ਰਮ ਮਿੰਜਰਾਂ ਜਿਹੜਾ ਇਸ ਵੇਲਾ ਤੁਸੀਂ ਸਾਰੇ ਜਿਹੜੇ ਸੁਣਾ ਦੇ ਹਨ ਸਰ ਸੁਣਾ ਦੇ ਆਕਾਸ਼ਵਾਣੀ ਦੇ ਧਰਮਸ਼ਾਲਾ ਕੇਂਦਰ 'ਤੇ, ਕਹਿੰਦੇ ਅੱਜ ਮੈਂ ਤੁਹਾਡੇ ਕਹਿੰਦੇ ਤੁਹਾਡੀ ਬੜਕੀ ਬੋਬੋ ਵਰਸ਼ਾ ਕਟੋਚ, ਕਹਿੰਦੇ ਅੱਜ ਆਹ ਗੱਲਬਾਤ ਕਰਾਂ ਦੇ ਕਾਲੇ ਮਹੀਨੇ ਪਰ। ਹੈਲੋ ਹੈਲੋ
1: ਹੈਲੋ,
0: ਤਾਂ ਬੜਕਾ ਪਾਊ ਬੋਬੋ ਭੈਣ ਹੈ ਕੋਈ ਘਰੇ ਤਾਂ ਗੱਲ ਕਰਾਈ ਦੇ ਆ। ਨਾ ਬੋਲਾਂ ਦੇ ਤਾਂ ਤੁਸੀਂ ਧਰਮਸ਼ਾਲਾ ਤੇ ਹੋਗੇ, ਪਰ ਇਹ ਸਪੈਸ਼ਲੀ ਬੋਬੋ ਭੈਣਾਂ ਵਾਸਤੇ ਹੈ ਕਾਰਜਕ੍ਰਮ। ਤਾਂ ਜੇ ਮੈਨੂੰ ਗਾਲੀ ਪਈਆਂ ਫਿਰੀ ਤਾਂ ਹੈ ਕੋਈ ਘਰੇ?
1: ਪਹਿਲੀ ਵਾਰੀ ਫੋਨ ਕੀਤਾ ਮੈਨੇ ਤੋਂ।
0: ਚਲੋ ਤਾਂ ਸਾਂਝੋ ਬੜੀ ਖੁਸ਼ੀ ਹੋਈ, ਨਾਂ ਦੱਸੀ ਦਿਆ ਤੁਸੀਂ ਆਪਣਾ।
1: ਸ਼ੀਸ਼ ਕੁਮਾਰ।
0: ਅੱਛਾ, ਕਿੱਥੋਂ ਤੇ ਬੋਲਾਂ ਦੇ?
1: ਸੇਰੇ ਠਾਣਾ।
0: ਸੇਰੇ ਠਾਣੇ ਤੇ ਤਾਂ ਕੋਈ ਬੋਬੋ ਭੈਣ ਹੈ ਘਰੇ ਤਾਂ ਗੱਲ ਕਰਾਈ ਦਿਆ।
1: ਠੀਕ ਹੈ,
0: ਤੌਲ ਕਰਨੇ ਹੋ, ਪਰ ਕਾਰਜਕ੍ਰਮ 'ਚ ਨਾ ਇਤਨਾ ਟਾਈਮ ਨਹੀਂ ਹੁੰਦਾ ਸਾਡੇ ਵੱਲ ਨਾ।
2: ਹੈਲੋ
0: ਹੈਲੋ
1: ਹੈਲੋ,
0: ਹਾਂਜੀ ਕੌਣ ਬੋਬੋ ਭੈਣ ਜੁੜੀ, ਨਾਂ ਦੱਸੀ ਦੇ ਆਪਣਾ।
1: ਇੱਕ ਮਿੰਟ
2: ਹੈਲੋ।
0: ਹਾਂਜੀ ਹਾਂਜੀ, ਇਤਨਾ ਟਾਈਮ ਨਹੀਂ ਹੁੰਦਾ ਜੀ ਸਾਡੇ ਵੱਲ। ਕਿਆ ਨਾਂ ਹੈ ਤੁਹਾਡਾ?
2: ਵਿਨਤਾ ਦੇਵੀ।
0: ਵਿਨਤਾ ਦੇਵੀ, ਕਿੱਥੋਂ ਤੇ ਗਲਾ ਦੇ ਗਰਾਏ ਦਾ ਨਾਂ ਵੀ ਦੱਸਾ। ਸੇਰਾ ਠਾਣਾ। ਕਿਆ ਕੰਮ ਲਗਾਇਆ ਇਸ ਵਕਤ ਤੁਸੀਂ? ਅੱਜ ਕੱਲ ਤਾਂ ਸੈਲਾ ਬੜਾ ਵਾਰੀ ਹੁੰਦਾ ਹੋਣਾ ਹੈ ਨਾ। ਤਾਂ ਦੁੱਧ ਵਾਲਾ ਪਸ਼ੂ ਵੀ ਰੱਖਿਆ ਕੋਈ? ਕਿਆ ਬਾਤ ਹੈ, ਦੁੱਧ ਦਿੰਦੀ? ਦੇਸੀ ਹੈ ਕਿ ਅੰਗਰੇਜ਼ੀ?
2: ਅੰਗਰੇਜ਼ੀ
0: ਹੈ। ਕੌਣ ਦੇ ਨਸਲ ਰੱਖੀ ਹੋ? ਪਹਾੜੀ ਗਾਣਿਆਂ ਵਾਲਾ ਕਾਰਜਕ੍ਰਮ ਨੀ ਹੈ ਅੱਜ ਆਹ ਗੱਲਬਾਤ ਕਰਾ ਦੇ ਕਾਲੇ ਮਹੀਨੇ ਪਰ। ਤਾਂ ਤੁਸੀਂ ਤਾਂ ਮੈਨੂੰ ਸਿਆਣੇ ਲੱਗਾ ਦੇ, ਤਾਂ ਮੈਨੂੰ ਇਹ ਦੱਸਾਂ ਵੀ ਕਾਲੇ ਮਹੀਨੇ ਤੁਸੀਂ ਕਿਆ ਕਿਆ ਕੰਮ ਕਮਾਉਂਦੇ? ਨਹੀਂ ਜੀਆਂ, ਕਾਲੇ ਮਹੀਨੇ ਦੀ ਕਈ ਸਾਰੀ ਮਾਨਿਅਤਾ ਨਾ ਜੀਆਂ, ਨੌਈਆਂ ਨਵੇਲੀਆਂ ਬਰਸਾਲਾ ਰਹਿਣਾ ਜਾਂਦੀਆਂ, ਫਿਰੀ ਕਈ ਪਿੱਤਰਾਂ ਏ ਰੋਟੀ ਪੂਜਦੇ ਸਨ, ਜਾਂ ਕਈ ਧੂਪ ਬੱਤੀ ਕਰਦੇ ਸਨ, ਜਾਂ ਕਈ ਕਿਆ ਸਾਰੇ ਹੀ ਕਰਦੇ। ਹਾਂ, ਤਾਂ ਇਹ ਸਾਰੀਆਂ ਗੱਲਾਂ ਕਾਲੇ ਮਹੀਨੇ 'ਚ ਨਹੀਂ ਕਰਦੇ? ਹਾਂ, ਤਾਂ ਮੈਨੂੰ ਲੱਗਾ ਤੁਸੀਂ ਖੁਸ਼ੀ ਦੇ ਮਾਰੇ ਭੁੱਲੀ ਇਹ ਸਭ ਕੁਛ, ਨਾ ਲੱਗੀ ਹੈ ਨਾ ਅੱਜ ਰੇਡੀਓ 'ਚ ਹੈ ਨਾ। ਚੱਲ ਤਾਂ ਕਰਦੇ ਤੁਸੀਂ ਸੰਜਾ ਧੂਪ ਬੱਤੀ? ਚਲੋ ਬੜੀ ਅੱਛੀ ਗੱਲ ਹੈ, ਕਹਿਓ ਕਰਦੇ ਵਾਲਾ?
1: ਹੈਲੋ।
0: ਹਾਂਜੀ ਹਾਂਜੀ
1: ਹਾਂਜੀ,
0: ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕਾਰਜਕ੍ਰਮ 'ਚ ਜੁੜੇ ਇਸ ਤਰ੍ਹਾਂ ਇਹਨਾਂ ਦਾ ਮਤਾ ਮਤਾ ਧੰਨਵਾਦ। ਇਹੀਆਂ ਸੁਣਦੇ ਰਿਹਾ, ਕੋਈ ਨਹੀਂ ਹਸੇ ਵੀ ਸੁਣਾਈ ਦੇਣਾ, ਸਹਿ ਵੀ ਸੁਣਾਈ ਦੇਣਾ।
1: ਮੈਂ ਬਹੁਤ ਦਿਨ ਸੇ ਟਰਾਈ ਕਰਤਾ ਫੋਨ, ਅੱਜ ਪਹਿਲੀ ਵਾਰੀ ਮਿਲਾ ਹੈ।
0: ਚਲੋ ਬੜੀ ਅੱਛੀ ਗੱਲ, ਬੜੀ ਅੱਛੀ ਗੱਲ, ਕਹਿੰਦੇ ਬੜੀ ਖੁਸ਼ੀ ਹੋਈ ਕਿ ਤੁਸੀਂ ਵੀ ਗੱਲ ਕਰ ਲਈ, ਕਹਿੰਦੇ ਇਹਨਾਂ ਵੀ ਗੱਲ ਕਰ ਲਈ, ਹੈ ਨਾ, ਦੋਨੋਂ ਕੰਮ ਹੋਈਏ। ਮਤਾ ਮਤਾ ਧੰਨਵਾਦ।
1: ਬਾਬੇ ਭੇੜ ਸਾਹਿਬ ਨੂੰ
0: ਨਹੀਂ, ਚਲੋ ਜਿਹੜਾ ਵੀ ਆਹ ਰੱਖਿਆ ਸਾਹ ਤੁਹਾਨੂੰ ਸੁਣਾਈ ਦੇਣਾ, ਠੀਕ ਹੈ ਜੀ? ਜੁੜਨੇ ਵਾਸਤੇ ਧੰਨਵਾਦ।